0: ਪ੍ਰੋਗਰਾਮ ਸੁਣੇ ਹੈ ਮਿੱਤਰਾਂ ਦੇ।
1: ਨਮਸਕਾਰ ਜੀ।
0: ਜੀ ਨਮਸਕਾਰ, ਨਾਂ ਦੱਸੋ, ਜਗਤ ਦਾ ਨਾਂ?
1: ਮੈਂ ਸੈਕਟਰ 40 ਸੀ ਤੋਂ ਖੁਸ਼ੀ ਰਾਮ ਬੋਲ ਰਿਹਾ ਜੀ।
0: ਵਾਹ ਜੀ ਖੁਸ਼ੀ ਰਾਮ ਜੀ, ਕੀ ਹਾਲ ਚਾਲ ਨੇ?
1: ਮਾਲਿਕ ਦੀ ਕਿਰਪਾ ਹੈ ਜੀ।
0: ਖੁਸ਼ ਕੀਤਾ ਤੁਸੀਂ।
1: ਚਲੋ ਸਾਹਿਬ, ਮੈਂ ਸਾਡੀ ਦੁਆ ਹੈ ਜੀ, ਸਾਰੇ ਖੁਸ਼ ਰਹੋ।
0: ਤੁਹਾਡਾ ਨਾਮ ਖੁਸ਼ੀ ਰਾਮ ਹੈ ਤੇ ਤੁਹਾਡੇ ਤੇ ਜ਼ਿੰਮੇਵਾਰੀ ਬਹੁਤ ਹੈ ਕਿ ਤੁਸੀਂ ਹਰ ਵੇਲੇ ਹਰ ਘੜੀ ਖੁਸ਼ ਰਹਿਣਾ ਹੈ।
1: ਹਾਂਜੀ ਹਾਂਜੀ।
0: ਅੱਛਾ, ਤੇ ਅੱਜ ਦੇ ਇਸ ਪ੍ਰੋਗਰਾਮ ਲਈ ਸੁਨੇਹਾ ਕੀ ਤੁਹਾਡਾ?
1: ਮੇਰਾ ਸੁਨੇਹਾ ਇਹ ਹੈ ਕਿ ਕਿਸੇ ਨੂੰ ਮਾੜੇ ਬੋਲਣਾ ਬੋਲੋ, ਔਰ ਜਿਹੜੀ ਛੋਟੀ ਛੋਟੀ ਗੱਲਾਂ ਹੈ ਨਾ, ਆਪਸ ਬੈਠ ਕੇ ਨਿਮਟਾ ਲਓ, ਬਹੁਤ ਵਧੀਆ ਰਹਿੰਦਾ। ਇੱਕੋ ਗੱਲ ਨੂੰ ਖਿੱਚੇ ਰੱਖਣਾ ਠੀਕ ਨਹੀਂ ਹੁੰਦਾ
0: ਜੀ। ਗੱਲਬਾਤ ਨੂੰ ਖਤਮ ਕਰਨ ਲਈ, ਨਿਪਟਾਉਣ ਲਈ ਬੰਦੇ ਦਾ ਇਮਾਨਦਾਰ ਹੋਣਾ ਬੜਾ ਜ਼ਰੂਰੀ ਹੈ।
1: ਪਹਿਲੇ ਸਭ ਨੂੰ ਪਹਿਲੇ ਤਾਂ ਆਪਣੀ ਗਲਤੀ ਮੰਨੋ ਕਿ ਮੇਰੀ ਵੀ ਗਲਤੀ ਹੈ
0: ਜੀ। ਨਾਲੇ ਚਾਹ ਹੋਣੀ ਚਾਹੀਦੀ ਹੈ ਕਿ ਤੁਸੀਂ ਗੱਲ ਖਤਮ ਕਰਨੀ ਹੈ।
1: ਹਾਂ,
0: ਜੇ ਗੱਲ ਦਾ ਡਰਾਮਾ ਬਣਾਉਣਾ ਹੈ ਫਿਰ ਤਾਂ ਗੱਲ ਖਤਮ ਨਹੀਂ ਨਾ ਹੁੰਦੀ। ਨਾਲੇ ਹਰ ਗੱਲ ਖੁਸ਼ੀ ਰਾਮ ਜੀ ਪਿਆਰ 'ਤੇ ਹੀ ਮੁੱਕਦੀ ਹੈ। ਹਾਂ, ਇਸ ਕਰਕੇ ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਭਾਈ, ਮਾੜਾ ਨਾ ਕਹੋ,
1: ਬਿਲਕੁਲ ਚੁੱਪ ਰਹਿਣਾ ਠੀਕ ਹੈ
0: ਜੀ। ਸ਼ੁਕਰੀਆ ਜੀ।
1: ਠੀਕ ਹੈ ਸਰ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ।
2: ਹੈਲੋ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਸੋਮ ਦੱਤ ਬੋਲਦਾ ਜੀ, ਮੈਂ ਗੇਟ ਨਾਭੇ ਤੋਂ ਜੀ।
0: ਜੀ ਸੋਮ ਦੱਤ ਜੀ, ਫਰਮਾਓ, ਕੀ ਕਹਿਣਾ ਚਾਹੋਗੇ?
2: ਦੇਖੋ ਮੇਰਾ ਅੱਜ ਦਾ ਸੁਨੇਹਾ ਇਹ ਹੈ, ਦੇਖੋ ਜੀ ਮਾਤਾ ਨੈਣਾ ਦੇਵੀ ਯਾਤਰਾ ਚੱਲ ਰਹੀ ਹੈ ਜੀ।
0: ਜੀ
2: ਪਰ ਦੇਖਦੇ ਆ ਵੀ ਤਿੰਨ ਤਿੰਨ ਜਣੇ ਬੈਠ ਕੇ ਉਹਦੇ ਤੇ ਜਾਂਦੇ ਨੇ ਮੋਟਰਸਾਈਕਲਾਂ ਤੇ, ਗਲਤ ਆ ਜੀ। ਬੜੇ ਬੜੇ ਝੰਡੇ ਲਾ ਲੈਂਦੇ ਨੇ, ਜੇ ਝੰਡੇ ਨਾਲ ਫਿਰ ਹਵਾ ਚੱਲਦੀ ਹੈ ਤਾਂ ਬੈਲੈਂਸ ਨਹੀਂ ਬਣਦਾ ਮੋਟਰਸਾਈਕਲ ਦਾ।
0: ਜੀ ਜੀ ਜੀ ਜੀ,
2: ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਆਪਾਂ ਨੂੰ।
0: ਬਿਲਕੁਲ,
2: ਦੋ ਬੰਦੇ ਬਹਿ ਕੇ ਜਾਣਾ ਚਾਹੀਦਾ ਜੀ ਆਪਾਂ ਨੂੰ, ਸਮਾਨ ਵੀ ਘੱਟ ਲੱਦਣਾ ਚਾਹੀਦਾ ਮੋਟਰਸਾਈਕਲ ਦੇ
0: ਜੀ। ਕਈ ਹਾਦਸੇ ਹੋ ਜਾਂਦੇ ਨੇ।
2: ਬਿਲਕੁਲ ਜੀ, ਬਿਲਕੁਲ, ਪੈਪਾਂ ਕੱਢ ਦਿੰਦੇ ਨੇ ਮੋਟਰਸਾਈਕਲ, ਉੱਚੀ ਉੱਚੀ ਆਵਾਜ਼ ਕਰਦੇ ਨੇ, ਜਾਂਦੇ ਨੇ, ਗਲਤ ਲੱਗਦਾ।
0: ਰੱਬ ਨਾ ਕਰੇ ਕੋਈ ਮਾੜੀ ਜਿਹੜੀ ਘਟਨਾ ਵਾਪਰ ਜਾਏ ਤਾਂ ਪਿੱਛੇ ਬੈਠੇ ਸਾਰੇ ਇੰਤਜ਼ਾਰ ਕਰ ਰਹੇ ਨੇ। ਇਸ ਕਰਕੇ ਅੱਜ ਕੱਲ੍ਹ ਬੜੀਆਂ ਸਾਰੀਆਂ ਧਾਰਮਿਕ ਯਾਤਰਾਵਾਂ ਚੱਲ ਰਹੀਆਂ ਨੇ। ਇਹਨਾਂ ਯਾਤਰਾਵਾਂ 'ਤੇ ਜਦੋਂ ਵੀ ਤੁਸੀਂ ਆਪਣੇ ਬਾਈਕ 'ਤੇ ਜਾਓ, ਸਕੂਟਰ 'ਤੇ ਜਾਓ, ਆਪਣੇ ਵਾਹਨ 'ਚ ਜਾਓ, ਤਾਂ ਜ਼ਰਾ ਧਿਆਨ ਨਾਲ।
2: ਤਿੰਨ ਤਿੰਨ ਬੈਠ ਕੇ ਜਾ ਰਹੇ ਨੇ, ਬਹੁਤ ਗਲਤ ਗੱਲ ਹੈ
0: ਜੀ। ਜੀ ਜੀ ਜੀ,
2: ਪਿਆਰ ਨਾਲ ਜਾਣਾ ਚਾਹੀਦਾ ਤੇ ਆਸਥਾਨ ਮੱਥਾ ਟੇਕ ਕੇ ਵਾਪਸ ਆ ਜਾਣਾ ਚਾਹੀਦਾ ਆਪਾਂ ਟਾਈਮ ਸਿਰ ਘਰੇ।
0: ਬਿਲਕੁਲ ਜੀ, ਬਿਲਕੁਲ, ਪੂਰੀ ਜ਼ਿੰਮੇਦਾਰੀ ਦੇ ਨਾਲ ਜਾਣਾ ਚਾਹੀਦਾ।
2: ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ ਸੋਮਦਾਸ ਜੀ।

0: ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਸਰੋਤੇ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਸੁਣ ਰਹੇ ਨੇ। ਇਸ ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਸ਼ਾਮਿਲ ਕੀਤੇ ਜਾਂਦੇ ਨੇ ਅਤੇ ਇਹਨਾਂ ਨੂੰ ਅਸੀਂ ਸਜਾਉਂਦੇ ਹਾਂ ਕੁਝ ਪੰਜਾਬੀ ਗੀਤਾਂ ਦੇ ਨਾਲ ਆਪਣੇ ਰੇਡੀਓ ਸੈੱਟ ਦੇ ਨਾਲ ਨਾਲ। ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਔਨ ਏ ਆਈ ਆਰ ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਇਹਨੇ ਪ੍ਰੋਗਰਾਮ ਦੇ ਅਗਲੇ ਸਰੋਤੇ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ
1: ਭਰਾ ਨੂੰ ਯਸ਼ ਕੁਮਾਰ ਵਰਮਾ ਦੀ ਪਿਆਰ ਭਰੀ
0: ਜੀ। ਯਸ਼ ਜੀ ਕੀ ਹਾਲ ਚਾਲ ਨੇ? ਅੱਛਾ, ਬਹੁਤ ਚੰਗੀ ਗੱਲ ਹੈ ਕਿ ਤੁਸੀਂ ਹਮੇਸ਼ਾ ਇੱਕ ਪੋਜ਼ਿਟਿਵ ਨੋਟ 'ਤੇ ਗੱਲ ਸ਼ੁਰੂ ਕਰਦੇ ਹੋ ਔਰ ਹਮੇਸ਼ਾ ਕਹਿੰਦੇ ਹੋ ਕਿ ਸਭ ਚੰਗਾ ਹੈ, ਰੱਬ ਕਰੇ ਹਮੇਸ਼ਾ ਚੰਗਾ ਰਹੇ ਤੁਹਾਡੇ ਲਈ,
1: ਸਾਰਿਆਂ ਨਾਲ ਸਾਰਾ ਚੰਗਾ ਰਹੇ
0: ਜੀ। ਕੀ ਸੁਨੇਹਾ ਤੁਹਾਡਾ? ਲੰਗਰ ਬਾਰੇ ਹਾਂ, ਕੀ ਕਹਿਣਾ ਚਾਹੋਗੇ?
1: ਲੰਗਰ ਮੰਦਰਾਂ ਦੇ ਬਾਹਰ ਹਰ ਜਗ੍ਹਾ ਚਲੇ ਚਲੇ ਚਲੇ ਰਹਿੰਦੇ ਨੇ। ਸੁਣ ਰਹੇ ਨਾ ਭਾਜੀ?
0: ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਯਸ਼ ਜੀ।
1: ਹੁਣ ਆਈ? ਤਾਂ ਭਾਜੀ ਜਿਹੜਾ ਲੰਗਰ ਆਪਾਂ ਖੜੇ ਖੜੇ ਖਾਂਦੇ ਨਾ, ਬੈਠ ਕੇ ਖਾਣਾ ਚਾਹੀਦਾ ਸਾਰੇ।
0: ਅੱਛਾ,
1: ਮਤਲਬ ਲੰਗਰ ਖਾਣਾ ਜਿਹੜਾ ਵੀ ਹੁੰਦਾ ਨਾ ਘਰ ਬੈਠ ਕੇ ਖਾਂਦੇ ਨਾ, ਇੱਦਾਂ ਹੀ ਉੱਥੇ ਵੀ ਬੈਠ ਕੇ ਖਾਣਾ ਚਾਹੀਦਾ ਸਾਨੂੰ।
0: ਅੱਛਾ ਅੱਛਾ ਅੱਛਾ ਅੱਛਾ, ਬਿਲਕੁਲ ਸਹੀ ਗੱਲ ਹੈ।
1: ਸਟੈਂਡਿੰਗ ਸਟੈਂਡਿੰਗ ਖੜੇ ਖੜੇ ਖੜੇ।
0: ਹਾਂ, ਲੰਗਰ ਦਾ ਭਾਵ ਇਹੀ ਹੈ ਕਿ ਤੁਸੀਂ ਬਹਿ ਕੇ ਖਾਓ, ਲੇਕਿਨ ਕੁਛ ਲੋਕਾਂ ਦੀ ਮਜਬੂਰੀ ਹੁੰਦੀ ਹੈ, ਉਹ ਬਹਿ ਨਹੀਂ ਸਕਦੇ।
1: ਨਹੀਂ, ਮਜਬੂਰੀ ਦੇਖੀ ਜੀ, ਲੇਕਿਨ
0: ਜਿਨ੍ਹਾਂ ਦੀ ਮਜਬੂਰੀ ਹੈ ਉਹ ਗੱਲ ਵੱਖਰੀ ਹੈ, ਪਰ ਬਹਿ ਕੇ ਖਾਣਾ ਚਾਹੀਦਾ।
1: ਉਹ ਤਾਂ ਪਤਾ ਪਤਾ ਲੱਗ ਜਾਂਦਾ।
0: ਹਾਂ ਹਾਂ ਹਾਂ ਹਾਂ, ਕਰੋ ਜੀ ਯਸ਼ ਕੁਮਾਰ ਵਰਮਾ ਜੀ, ਤੁਸੀਂ ਆਰਾਮ ਕਰੋ, ਤੁਹਾਡਾ ਸੁਨੇਹਾ ਮਿਲ ਗਿਆ। ਹਾਂ, ਇੱਕੋ ਇੱਕੋ ਇੱਕੋ ਹੀ ਕਾਫੀ ਹੈ, ਫਿਰ ਸਹੀ। ਅੱਛਾ ਅੱਛਾ ਅੱਛਾ ਅੱਛਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ।
2: ਹੈਲੋ ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਸੂਰਜ ਗੱਲ ਕਰ ਰਿਹਾ ਸਰ, ਤਹਿਸੀਲ ਠਿਓਕ, ਜ਼ਿਲ੍ਹਾ ਸ਼ਿਮਲਾ, ਹਿਮਾਚਲ ਪ੍ਰਦੇਸ਼।
0: ਅੱਛਾ, ਸੂਰਜ
2: ਜੀ ਸਰ,
0: ਠਿਓਕ ਤੋਂ
2: ਜੀ ਸਰ।
0: ਕੀ ਹਾਲ ਚਾਲ ਹੈ ਸੂਰਜ ਜੀ?
2: ਵਧੀਆ ਸਰ, ਤੁਸੀਂ ਦੱਸੋ?
0: ਤੇ ਇਸ ਪ੍ਰੋਗਰਾਮ 'ਚ ਵੀ ਤੁਸੀਂ ਸ਼ਾਮਿਲ ਹੋਣ ਲੱਗੇ ਹੋ, ਬਹੁਤ ਵਧੀਆ ਲੱਗਦਾ। ਬਹੁਤ ਸੋਹਣੀ ਪੰਜਾਬੀ ਬੋਲਣ ਲੱਗ ਪਏ ਹੋ
2: ਸਰ। ਐਕਚੁਅਲੀ ਸਰ ਮੈਨੂੰ ਪੰਜਾਬੀ ਮਤਲਬ ਆਤੀ ਹੈ।
0: ਕੋਈ ਨਾ ਕੋਈ ਨਾ ਕੋਈ ਨਾ, ਬੋਲਦੇ ਰਹੋ ਬੋਲਦੇ ਰਹੋ। ਕੀ ਕਹਿੰਦੇ, ਆਪਣੀ ਬੋਲੀ ਨਾਲ ਆਪਣੀ ਭਾਸ਼ਾ ਨਾਲ ਪਿਆਰ ਹੋਣਾ ਚਾਹੀਦਾ, ਆਪਣੇ ਆਪ ਆ ਜਾਂਦੀ ਹੈ।
2: ਹੋਣਾ ਚਾਹੀਦਾ ਸਰ, ਬਿਲਕੁਲ ਹੋਣਾ ਚਾਹੀਦਾ,
0: ਕੋਸ਼ਿਸ਼ਾਂ ਕਾਮਯਾਬ ਹੋ ਜਾਂਦੀਆਂ ਨੇ
2: ਜੀ ਸਰ।
0: ਕੀ ਸੁਨੇਹਾ ਤੁਹਾਡਾ ਸੂਰਜ ਜੀ?
2: ਮੇਰਾ ਸੁਨੇਹਾ ਤਾਂ ਸਰ ਇਹੀ ਆ ਕਿ ਅਸਲੀ ਜ਼ਿੰਦਗੀ ਪਿੰਡਾਂ 'ਚ ਵਸਦੀ ਹੈ।
0: ਆਹ ਹਾ ਹਾ, ਕੀ ਬਾਤ ਹੈ।
2: ਜਿਹੜਾ ਆਨੰਦ ਸਰ ਪਿੰਡਾਂ 'ਚ ਆਉਂਦਾ ਹੈ ਨਾ, ਉਹ ਸ਼ਹਿਰ ਦੇ ਕਮਰੇ 'ਚ, ਸ਼ਹਿਰ ਦੇ 4x4 ਦੇ ਕਮਰੇ 'ਚ ਨਹੀਂ ਮਿਲਦਾ।
0: ਬਿਲਕੁਲ ਸਹੀ ਕਹਿ ਰਹੇ ਹੋ,
2: ਕਿਉਂਕਿ ਸਰ ਜਿਹੜੇ ਰਿਸ਼ਤੇ ਅਸੀਂ ਸੋਸ਼ਲ ਮੀਡੀਆ 'ਚ ਲੱਭਦੇ ਹਾਂ ਜਾਂ ਮਤਲਬ ਸ਼ਹਿਰਾਂ 'ਚ ਲੱਭਦੇ ਹਾਂ, ਉਹ ਪਿੰਡ ਦੇ ਹਰ ਇੱਕ ਕੋਨੇ 'ਚ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ। ਤੁਹਾਨੂੰ ਪੁਰਾਣੀਆਂ ਸੱਭਿਆਚਾਰਕ ਚੀਜ਼ਾਂ, ਉਹ ਮਤਲਬ ਜੋ ਵੀ ਹੈ, ਮਤਲਬ ਸਾਰਾ ਕੁਝ ਤੁਹਾਨੂੰ ਪਿੰਡਾਂ 'ਚ ਆਰਾਮ ਨਾਲ ਮਿਲ ਜੂਗਾ।
0: ਬਿਲਕੁਲ ਸਹੀ ਜੀ, ਹੁਣ ਤਾਂ ਸੂਰਜ ਜੀ ਲੋਕ ਪਿੰਡਾਂ ਵੱਲ ਮੁੜਨ ਲੱਗ ਪਏ ਨੇ
2: ਜੀ ਸਰ।
0: ਦੁਨੀਆਂ ਭਰ ਘੁੰਮ ਆਏ ਲੇਕਿਨ ਮੁੜ ਆਪਣੇ ਪਿੰਡ ਆ ਗਏ, ਕਿ ਜੀ ਤਾਂ ਇੱਥੇ ਲੱਗਦਾ।
2: ਬਿਲਕੁਲ ਲੱਗਦਾ ਸਰ, ਮੈਨੂੰ ਤਾਂ ਸਰ ਚੰਗਾ ਲੱਗਦੀ ਪਿੰਡ ਦੀ ਲਾਈਫ।
0: ਬਜਾਏ ਪੈਸਾ ਕਮਾ ਲਿਆ, ਚੰਗਾ ਕੀਤਾ, ਪੈਸਾ ਵੀ ਜ਼ਰੂਰੀ ਹੈ, ਪਰ ਜੀ ਤਾਂ ਪਿੰਡ ਲੱਗਦਾ, ਖਿੱਚ ਤਾਂ ਪਿੰਡ ਵੱਲ ਹੀ ਹੈ। ਸ਼ੁਕਰੀਆ ਸੂਰਜ ਜੀ ਗੱਲਬਾਤ ਕਰਨ ਲਈ, ਇਸ ਪ੍ਰੋਗਰਾਮ 'ਚ ਆਪਣਾ ਸੁਨੇਹਾ ਦੇਣ ਲਈ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ

0: ਐਂਡ ਪੰਜੀ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ,
0: ਮੈਂ ਗੁਰਵਾਲ ਸਿੰਘ ਚੀਮਾ, ਪਿੰਡ ਪੌਰ ਸਿੱਧਾ, ਡਿਸਟ੍ਰਿਕਟ ਕੁਰੂਕਸ਼ੇਤਰ।
1: ਹਾਂਜੀ ਚੀਮਾ ਜੀ, ਕੀ ਹਾਲ ਚਾਲ ਹੈ?
0: ਵਧੀਆ ਜੀ, ਤੁਸੀਂ ਦੱਸੋ?
1: ਬੜੇ ਚਿਰਾਂ ਮਗਰੋਂ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਮੇਰੀ, ਖਾਸ ਤੌਰ ਤੇ
0: ਕਾਫੀ ਮਹੀਨਿਆਂ ਬਾਅਦ ਜੀ, ਕਾਫੀ ਮਹੀਨੇ।
1: ਅੱਛਾ ਅੱਛਾ, ਤੁਸੀਂ ਵੀ ਨਹੀਂ ਕੀਤਾ?
0: ਹਾਂਜੀ ਹਾਂਜੀ ਹਾਂਜੀ।
1: ਅੱਛਾ, ਮੌਸਮ ਕੈਸਾ ਹੈ ਪਿੰਡ ਦੇ ਆਲੇ ਦੁਆਲੇ? ਹਾਂਜੀ ਹਾਂਜੀ, ਚਲੋ ਦੋ ਸੁਣਿਆ ਦਿਓ।
0: ਨੌਜਵਾਨ ਪੀੜ੍ਹੀ ਤੇ ਨੌਜਵਾਨ ਬਚਾਈਏ ਆਪਾਂ ਰਲ ਮਿਲ ਕੇ ਵੀ ਸਾਰੇ, ਦੌਰ ਜਵਾਨੀ ਵਾਲੇ ਲੋਕੋ ਟੁੱਟੇ ਨਾ ਵਿਚਕਾਰੋਂ, ਰੱਬ ਕਰੇ ਨਾ ਪੁੱਤ ਕਿਸੇ ਦਾ ਕਦੇ ਨਿਛੇੜੀ ਹੋਵੇ, ਬੁੱਢੇ ਵਾਰੇ ਨਾ ਕੋਈ ਮਾਤਾ ਮਾਰ ਦਵਾਥਣਾ ਹੋਵੇ।
1: ਜਿਵੇਂ
0: ਨੇ ਸੱਚ ਦੱਸਿਆ ਤੇ ਵੇਖਿਆ ਤੇ ਹੰਡਾਇਆ, ਮੁੜ ਕੇ ਫੁੱਲ ਕਦੇ ਨਹੀਂ ਖਿੜਦਾ ਜੋ ਜਾਂਦਾ ਹੈ ਕਮਲਾਇਆ। ਜੀ ਮਿਲ ਜੀ
1: ਜੀ ਚੀਮਾ ਜੀ, ਜੀ ਚੀਮਾ ਜੀ, ਬਹੁਤ ਵਧੀਆ ਬਹੁਤ ਵਧੀਆ। ਅੱਜ ਸਭ ਤੋਂ ਵੱਡੀ ਇਹੀ ਪ੍ਰੋਬਲਮ ਹੈਗੀ ਹੈ ਕਿ ਅਸੀਂ ਆਪਣੀ ਨੌਜਵਾਨੀ ਜਿਹੜੀ ਹੈ ਉਹਨੂੰ ਨਸ਼ਿਆਂ ਤੋਂ ਬਚਾਉਣਾ ਹੈ, ਆਪਣੇ ਸੰਸਕਾਰਾਂ ਨਾਲ ਮੁੜ ਤੋਂ ਜੋੜਨਾ ਹੈ।
0: ਬਿਲਕੁਲ ਜੀ ਬਿਲਕੁਲ,
1: ਕਿਉਂਕਿ ਸੰਸਕਾਰ ਹੀ ਤੁਹਾਨੂੰ ਜਿਹੜੀਆਂ ਮਜ਼ਬੂਤੀ ਦਿੰਦੇ ਨੇ ਜ਼ਿੰਦਗੀ 'ਚ ਅੱਗੇ ਵਧਣ ਲਈ। ਸ਼ੁਕਰੀਆ ਚੀਮਾ ਜੀ ਆਪਣਾ ਸੁਨੇਹਾ ਦੇਣ ਲਈ, ਬਹੁਤ ਵਧੀਆ। ਹੋਰ ਸਿਹਤ ਠੀਕ ਹੈਗੀ ਤੁਹਾਡੀ ਨਾ?
0: ਹਾਂਜੀ ਠੀਕ ਹੈ।
1: ਚਲੋ ਰੱਬ ਕਰੇ ਵਧੀਆ ਰਹੇ, ਵੱਧ ਰਹੋ। ਬਹੁਤ ਬਹੁਤ ਸ਼ੁਕਰੀਆ।

0: ਪ੍ਰੋਗਰਾਮ ਸੁਣੇ ਹੈ ਮਿੱਤਰਾਂ ਦੇ ਜੀ ਜੀ ਨਾ ਦੱਸੋ ਜਗ੍ਹਾ ਦਾ ਨਾਂ ਜੀ
1: ਸੰਜੇ ਬੋਲਦਾ ਜੀ ਨਾਭੇ ਤੋਂ ਜੀ
0: ਜੀ ਸੰਜੇ ਜੀ ਕੀ ਹਾਲ ਚਾਲ ਨੇ
1: ਬਹੁਤ ਵਧੀਆ ਜੀ ਤੁਹਾਡੀ ਕਿਰਪਾ ਹੋ ਰਹੀ ਹੈ ਜੀ
0: ਅੱਛਾ ਉੱਪਰ ਵਾਲੇ ਦੀ ਜੀ ਤੁਹਾਡੇ ਤੇ ਵੀ ਸਾਡੇ ਤੇ ਵੀ
1: ਉੱਪਰ ਵਾਲਾ ਦਾ ਦੇਖੋ
0: ਆਪਣਾ ਆਪਣਾ ਸੁਨੇਹਾ ਦੇ ਦਿਓ ਸੰਜੇ ਜੀ
1: ਮੇਰਾ ਸੁਨੇਹਾ ਤਾਂ ਇਹੀ ਹੈ ਜੀ ਇੱਕ ਜਿਹੜੇ ਹੈ ਨਾ ਤੁਸੀਂ ਪ੍ਰੋਗਰਾਮ ਕਰਦੇ ਆ ਜੀ ਤੁਹਾਡੇ ਪ੍ਰੋਗਰਾਮ ਦੇ ਉੱਤੇ ਹੈ ਜੀ ਸੁਨੇਹਾ ਜੀ ਵੀ ਮੇਰੇ ਬੱਚੇ ਰਹਿੰਦੇ ਬਾਹਰ ਤੁਹਾਡੇ ਹੁੰਦੇ ਪ੍ਰੋਗਰਾਮ ਬਹੁਤ ਵਧੀਆ
0: ਜੀ
1: ਵੀ ਜੇ ਤੁਹਾਡਾ ਇਹ ਪ੍ਰੋਗਰਾਮ ਜਿਵੇਂ ਆਪਾਂ ਗੂਗਲ ਪੇ ਤੇ ਆਪਾਂ ਸਰਚ ਮਾਰ ਲੈਣੇ ਵੀ ਫਲਾਣੀ ਚੀਜ਼ ਦੀ ਪਿੱਛੋਂ ਬੈਕਗ੍ਰਾਉਂਡ ਚੱਕ ਲੈਣੇ ਆ ਵੀ ਇਹ ਜਿਹਾ ਪ੍ਰੋਗਰਾਮ ਹੈਗਾ ਤੁਹਾਡਾ ਵੀ ਉਹ ਸਰਚ ਕਰਨ ਤਾਂ ਉਹ ਪ੍ਰੋਗਰਾਮ ਕੱਢ ਲਿਆ ਕਰਨ
0: ਜੀ ਸਾਡਾ ਇੰਸਟਾਗ੍ਰਾਮ ਤੇ ਪੇਜ ਹੈਗਾ ਏ ਆਰ ਚੰਡੀਗੜ੍ਹ

0: ਚੰਡੀਗੜ੍ਹ
1: ਜੀ, ਉਹਨੂੰ ਤੁਸੀਂ ਕਲਿੱਕ ਕਰੋ, ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ, ਪ੍ਰੋਗਰਾਮ ਵੀ ਮਿਲ ਜਾਣਗੇ ਔਰ ਯੂਟਿਊਬ ਤੇ ਵੀ ਮਿਲ ਜਾਣਗੇ।
0: ਜਿਹੜਾ
1: ਪ੍ਰੋਗਰਾਮ ਅਸੀਂ ਕਿਸੇ ਮਹਿਮਾਨ ਨਾਲ ਬੈਠ ਕੇ ਗੱਲਬਾਤ ਕਰਕੇ ਰਿਕਾਰਡ ਕਰਦੇ ਆ ਉਹ ਅਸੀਂ ਅਪਲੋਡ ਕਰ ਦਿੰਦੇ ਆ।
0: ਓਹੀ ਕਹਿ ਰਿਹਾ ਜੀ, ਲਾਈਵ ਨੀ ਨਾ ਤੁਹਾਡਾ
1: ਇਹ? ਹਾਂ ਇਹ ਲਾਈਵ ਹੈ,
0: ਇਹ ਜਿਹੜਾ ਹੁਣ ਆਪਾਂ ਕਾਲ ਕਰ ਰਹੇ ਇਹ ਲਾਈਵ ਆ ਜੀ।
1: ਹਾਂ ਤੇ ਇਹਦੀ ਗੱਲ ਹੀ ਮੈਂ ਕਰ ਰਿਹਾ, ਤੁਸੀਂ ਇਸ ਤੋਂ ਪਹਿਲੇ ਦੀ ਗੱਲ ਕਰ ਰਹੇ ਹੋ ਨਾ?
0: ਬੈਕ ਜਿਹੜਾ ਇਸ ਤੋਂ ਬੈਕ ਗਿਆ,
1: ਹਾਂ ਐਫ ਐਮ ਲਾਈਫ ਲਾਈਨ ਦੀ ਗੱਲ ਕਰ ਰਹੇ ਹੋ?
0: ਹਾਂਜੀ ਹਾਂਜੀ
1: ਜੀ ਜੀ। ਉਹ ਤੁਸੀਂ ਯੂਟਿਊਬ ਤੇ ਜਾਓ,
0: ਅੱਛਾ ਜੀ,
1: ਸਾਡੇ ਪੇਜ ਨੂੰ ਲਾਈਕ ਕਰੋ, ਸਾਡੇ ਜਿਹੜਾ ਏਅਰ ਚੰਡੀਗੜ੍ਹ ਦਾ
0: ਲਾਈਕ ਆ ਜੀ, ਸਾਡੇ ਦਾ ਦਿਲਾਂ ਚੋਂ ਕੱਢ ਕੇ ਦੇਖੋ ਜੀ, ਵੀਵਿਧ ਭਾਰਤੀ ਨਿਕਲੂਗੀ ਚੰਡੀਗੜ੍ਹ ਜੀ। ਜੇ ਸਾਡਾ ਅੱਜ ਫੋਨ ਵੀ ਕੱਢਣਗੇ ਨਾ, ਉਹਦੇ ਚੋਂ ਪਹਿਲਾਂ ਡਾਕਟਰ ਕੋ ਆ ਕੀ ਨਿਕਲੀ ਜਾ ਰਹੇ ਨੇ ਜੀ।
1: ਹਾਂ ਹਾਂ ਹਾਂ ਤੇ ਸੰਜੇ ਜੀ ਇਹ ਸਾਡੇ ਹਾਂ ਆਕਾਸ਼ਵਾਣੀ ਚੰਡੀਗੜ੍ਹ ਸੋਸ਼ਲ ਮੀਡੀਆ ਤੇ ਆ ਚੁੱਕਾ ਹੈ, ਹੁਮ ਹੁਮ ਆ ਕੇ ਆ ਚੁੱਕਾ ਹੈ, ਤੁਸੀਂ ਇਹਦੇ ਨਾਲ ਜੁੜੋ ਤੇ
0: ਜੁੜੇ ਹੋਏ ਆ ਜੀ। ਮੈਂ ਤਾਂ ਬੱਚਿਆਂ ਨੂੰ ਵੀ ਜੋੜਨਾ, ਬਾਹਰ ਰਹਿੰਦੇ ਨੇ ਆਪਣੇ।
1: ਅੱਛਾ ਬਾਹਰ ਰਹਿੰਦੇ ਨੇ,
0: ਸੁਣਿਆ ਕਰੋ।
1: ਅੱਛਾ ਜੀ ਤੇ ਸੰਜੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅਗਲੇ ਸਰੋਤੇ ਆਨਲਾਈਨ ਨੇ।
0: ਠੀਕ ਹੈ
1: ਜੀ, ਸ਼ੁਕਰੀਆ ਸਰੋਤੇ। ਇਸ ਪ੍ਰੋਗਰਾਮ 'ਚ ਆਪਣਾ ਸੁਨੇਹਾ ਦੇਣ ਲਈ ਸਾਡੇ ਨੰਬਰਸ ਇੱਕ ਵਾਰੀ ਫੇਰ ਨੋਟ ਕਰ ਲਓ, 2660615, 2660617 ਤੇ 2660619। ਇਹਨਾਂ 'ਚੋਂ ਕਿਸੇ ਇੱਕ ਨੰਬਰ ਨੂੰ ਡਾਇਲ ਕਰ ਲਓ ਤੇ ਸਾਡੇ ਨਾਲ ਗੱਲਬਾਤ ਕਰ ਲਓ, ਯਾਨੀ ਆਪਣਾ ਸੁਨੇਹਾ ਦੇ ਦਿਓ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਅਮਨ ਸੰਧੂ, ਜੀਰਾ, ਫਿਰੋਜ਼ਪੁਰ ਤੋਂ ਜੀ।
1: ਵਾਹ ਜੀ ਅਮਨ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ, ਤੁਹਾਡੀਆਂ ਆਵਾਜ਼ਾਂ ਸੁਣ ਕੇ ਯਕੀਨਨ ਬਹੁਤ ਜ਼ਿਆਦਾ ਵਧੀਆ ਹੋ ਗਿਆ ਜੀ।
1: ਅੱਛਾ ਜੀ, ਅੱਛਾ, ਸ਼ੁਕਰੀਆ
2: ਜੀ। ਮੇਰਾ ਨਾ ਪਿਛਲੇ 17 ਸਾਲਾਂ ਤੋਂ ਮੈਂ ਜਦੋਂ ਜਹਿਦ ਦੇ ਵਿੱਚ ਲੱਗਿਆ ਵੀ ਏਅਰ ਨੂੰ ਫੋਨ ਮਿਲਾਵਾਂ ਤੇ ਨਹੀਂ ਲੱਗਣ ਡਿਆ। ਅੱਜ ਪਹਿਲੀ ਵਾਰ 17 ਸਾਲ ਦੀ ਬੜੀ ਵੱਡੀ ਤਪੱਸਿਆ ਤੋਂ ਬਾਅਦ ਤੁਹਾਡੇ ਨਾਲ ਗੱਲ
1: ਹੋਈ। ਓਏ ਹੋਏ, 17 ਸਾਲ ਤੋਂ ਬਾਅਦ? 17 ਸਾਲ ਤੋਂ ਬਾਅਦ?
2: ਹਾਂਜੀ 17 ਸਾਲ ਹੋ ਗਏ ਜੀ ਮੈਨੂੰ।
1: ਕਮਾਲ ਹੀ ਹੋ ਗਈ ਜੀ 17 ਸਾਲ ਤੋਂ ਤੁਸੀਂ ਕੋਸ਼ਿਸ਼ ਕਰ ਰਹੇ
2: ਹੋ। ਦੱਸਾਂ ਵੀ ਜਿਹੜਾ ਵਿਲਾ ਮੈਂ ਉਹ ਰੇਡੀਓ ਸੁਣਨ ਦਾ ਸ਼ੁਰੂ ਕੀਤਾ ਸੀਗਾ ਤੇ ਮੈਂ ਮੇਰੀ ਉਮਰ ਹੁੰਦੀ ਸੀ ਉਸੇ 16-17 ਸਾਲਾਂ ਤੇ ਮੈਂ ਸਕੂਲ 'ਚ ਹੀ ਸੀਗਾ +1+2 ਦੇ ਵਿੱਚ।
1: ਅੱਛਾ।
2: ਉਹ ਵੇਲੇ ਨਾ ਸਿਰਫ 3 ਕੁ ਚੈਨਲ ਚੱਲਦੇ, ਇੱਕ ਜਲੰਧਰ ਹੁੰਦਾ ਸੀਗਾ ਇੱਕ ਤੇ ਇੱਕ ਸਰਹੱਦ ਪਾਰੋਂ ਲਾਹੌਰ ਹੁੰਦਾ ਸੀਗਾ 101
1: ਜੀ ਜੀ ਜੀ
2: ਸਾਡੇ ਇੱਥੇ ਫਿਰੋਜ਼ਪੁਰ ਦੇ ਅੰਦਰ 3 ਚੈਨਲ ਚੱਲਦੇ ਹੁੰਦੇ ਸੀ
1: ਜੀ ਜੀ
2: ਤੁਹਾਡਾ ਬੜੇ ਜਦੋਂ ਜਿਹਾ ਦੇ ਨਾਲ ਸਾਨੂੰ ਝਾਂਡੀ ਨਾ ਕਰਕੇ ਚਲਾਉਣਾ ਪੈਂਦਾ ਹੁੰਦਾ ਚੰਡੀਗੜ੍ਹ ਵਾਲਾ ਤੇ
1: ਨਹੀਂ ਹੁਣ ਤਾਂ ਸਾਡਾ ਵਾਇਆ ਕਸੌਲੀ ਤੁਹਾਡੇ ਤੱਕ ਪਹੁੰਚਦਾ।
2: ਹਾਂਜੀ ਹਾਂਜੀ ਹੁਣ ਤੇ ਨਹੀਂ ਕਸੌਲੀ ਜਰੀਏ ਹੀ ਪਹੁੰਚ ਰਿਹਾ ਸੀ ਉਸ ਟਾਈਮ ਵੀ।
1: ਹਾਂ
2: ਜਿਹੜਾ ਤੇ ਕਸੌਲੀ।
1: ਅੱਛਾ ਅੱਛਾ ਅੱਛਾ
2: 107.2
1: ਤਾਂ ਫਿਰ ਤਾਂ ਫਿਰੋਜ਼ਪੁਰ ਚ ਮਿਲਣ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।
2: ਨਹੀਂ ਨਹੀਂ ਨਹੀਂ ਇਹ ਸਿਰਫ ਨਾ ਜੀਰੇ ਕੋ ਤੱਕਰ ਸਾਫ ਚੱਲਦਾ ਜੀ, ਉਸ ਤੋਂ ਅੱਗੇ ਥੋੜਾ ਜਿਹਾ ਪ੍ਰੋਬਲਮ ਆਉਣੀ ਸਟਾਰਟ ਹੋ
1: ਜਾਂਦੀ। ਅੱਛਾ ਥੋੜਾ ਉਸ ਤੋਂ ਅੱਗੇ ਨਹੀਂ ਜਾਂਦਾ।
2: ਹਾਂਜੀ 100.9 ਵੀ ਇਸੇ ਤਰ੍ਹਾਂ
1: ਹੀ। ਚਲੋ ਤੁਹਾਡੀ ਗੱਲ ਅਸੀਂ ਨੋਟ ਕਰ ਲਈ ਹੈ ਤੇ ਅਮਨ ਜੀ ਬਹੁਤ ਵਧੀਆ ਲੱਗਿਆ 17 ਸਾਲਾਂ ਤੋਂ ਬਾਅਦ ਵੀ ਤੁਸੀਂ ਆਪਣੀ ਕੋਸ਼ਿਸ਼ਾਂ 'ਚ ਕਾਮਯਾਬ ਹੋਏ, ਸਾਡੇ ਨਾਲ ਗੱਲਬਾਤ ਕੀਤੀ। ਇਹ ਪਹਿਲੀ ਕਾਲ ਹੈ ਜੀ।
2: ਉਮਰ ਹੋ ਗਈ ਮੇਰੀ ਤੇ ਬੜਾ ਚੰਗਾ ਲੱਗਣ ਡਿਆ ਕਪੂਰ ਸਾਹਿਬ ਦੀ ਆਵਾਜ਼ਾਂ ਹੁੰਦੇ ਸੁਣਦੇ ਜਵਾਨ ਹੋਏ ਸਾਡੀ ਪੰਜਾਬੀ ਬੜੀ ਵਧੀਆ ਚੰਗੀ ਸੋਹਣੀ ਹੈ।
1: ਆ ਥੈਂਕ ਯੂ। ਅੱਜ ਦੇ ਇਸ ਪ੍ਰੋਗਰਾਮ ਲਈ ਅਮਨ ਜੀ ਤੁਹਾਡਾ ਸੁਨੇਹਾ ਕੀ ਹੈ?
2: ਸੁਨੇਹਾ ਮੇਰਾ ਅੱਜ ਨਾ ਸਪੈਸ਼ਲੀ ਮੈਂ ਤਾਂ ਆਲ ਇੰਡੀਆ ਰੇਡੀਓ ਨੂੰ ਹੀ ਦੇਵਾਂਗਾ ਸੁਨੇਹਾ
1: ਜੀ।
2: ਤੁਸੀਂ ਨਾ ਥੋੜਾ ਜਿਹਾ ਪੰਜਾਬੀ ਦਾ ਪ੍ਰੋਗਰਾਮ ਜ਼ਿਆਦਾ ਕਰ ਦਿਓ, ਆਹ ਸਪੈਸ਼ਲੀ ਇਹ ਘੰਟੇ ਕਦੋਂ ਕਰ ਦਿਓ ਤੇ ਇਹ ਨੰਬਰ ਤੁਸੀਂ ਬੜੀ ਲੇਟ ਅਨਾਊਂਸ ਕੀਤਾ, ਹੁਣ ਨੰਬਰ ਅਨਾਊਂਸ ਕੀਤਾ
1: ਤੁਸੀਂ? ਨਹੀਂ ਨਹੀਂ ਨਹੀਂ ਨਹੀਂ ਨਹੀਂ ਪ੍ਰੋਗਰਾਮ ਦੇ ਸ਼ੁਰੂ 'ਚ ਕੀਤਾ ਮੈਂ।
2: ਨਹੀਂ ਨੰਬਰ ਦੇ ਸ਼ਾਇਦ ਮੈਨੂੰ ਸੁਣਨ ਦੇ ਵਿੱਚ ਥੋੜੀ ਉਹਦੇ ਹੋ
1: ਗਈ। ਹਾਂ ਨਹੀਂ ਨਹੀਂ ਇਹ ਤਾਂ ਰਿਵਾਇਤ ਹੈ, ਇਹ ਤਾਂ ਅਮਨ ਜੀ ਇਸ ਪ੍ਰੋਗਰਾਮ ਦੀ ਰਿਵਾਇਤ ਹੈ ਕਿ
2: ਰਿਕੁਐਸਟ ਆ ਪੰਜਾਬੀ ਸ਼ੋਅ ਤੋਂ ਥੋੜੇ ਜਿਹਾ ਵਧਾ ਦਿਓ, ਮਿਆਰੀ ਪ੍ਰੋਗਰਾਮ ਜਿੰਨੇ ਵੀ ਚਲੰਦ ਇਥੋਂ ਸੌਰੀ ਚੰਡੀਗੜ੍ਹ ਤੋਂ ਹੁੰਦੇ ਨਾ ਬ੍ਰੋਡਕਾਸਟ, ਬੜੇ ਸੋਹਣੇ ਪ੍ਰੋਗਰਾਮ ਹੁੰਦੇ ਨੇ।
1: ਸ਼ਾਮੀ ਵੀ ਆਉਂਦੇ
2: ਨੇ ਜਿਹੜਾ ਉਹ ਥੋੜਾ ਜਿਹਾ ਘੱਟ ਹੈ
1: ਜੀ। ਸ਼ਾਮੀ ਵੀ ਆਉਂਦੇ ਨੇ ਪੰਜਾਬੀ ਪ੍ਰੋਗਰਾਮ, ਪੰਜਾਬੀ ਗੀਤਾਂ ਦੇ ਪ੍ਰੋਗਰਾਮ।
2: ਨਹੀਂ ਨਹੀਂ ਉਹੀ ਕਹਿੰਦਾ ਬੜਾ ਵਧੀਆ ਸ਼ੋਅ ਹੁੰਦੇ ਨੇ ਜਿੰਨੇ ਵੀ ਹੁੰਦੇ ਨੇ, ਚਲੋ 20-35% ਇੱਥੋਂ ਪ੍ਰੋਗਰਾਮ ਹੁੰਦੇ ਨੇ
1: ਜੀ ਜੀ। ਪਰ ਤੁਹਾਡਾ ਇਹ ਸੁਨੇਹਾ, ਅੱਜ ਦਾ ਸੁਨੇਹਾ ਤੁਹਾਡਾ ਆਕਾਸ਼ਵਾਣੀ ਚੰਡੀਗੜ੍ਹ ਲਈ ਜਿਹੜਾ ਤੁਹਾਡਾ ਪਿਆਰ ਹੈ ਉਹਦੇ ਸਦਕਾ ਹੈ ਤੇ ਪ੍ਰੋਗਰਾਮਾਂ ਨੂੰ ਲੈ ਕੇ
2: ਜਨਾਂ ਵੀ ਜਿਉਂਦੇ ਵਸਦੇ ਰਹੋ, ਤੁਹਾਡੀਆਂ ਆਵਾਜ਼ਾਂ ਸੁਣੀਆਂ ਸਦਕਾ ਨਾ ਕਿਸੇ ਤਰ੍ਹਾਂ
1: ਉੱਪਰਦੀਆਂ। ਬਿਲਕੁਲ ਜੀ, ਅਸੀਂ ਵੀ ਰੱਬ ਅੱਗੇ ਹੀ ਦੁਆਵਾਂ ਕਰਦੇ ਹਾਂ ਕਿ ਤੁਸੀਂ ਵੀ ਖੁਸ਼ ਰਹੋ, ਚਹਿਕਦੇ ਰਹੋ, ਮਹਿਕਦੇ ਰਹੋ। ਸ਼ੁਕਰੀਆ ਗੱਲਬਾਤ ਕਰਨ ਲਈ ਅਮਨ ਜੀ,
2: ਬਹੁਤ ਸ਼ੁਕਰੀਆ ਤੁਹਾਡਾ, ਰੱਬ ਰੱਖਾ ਜੀ।

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਇਸ ਪ੍ਰੋਗਰਾਮ 'ਚ ਸਰੋਤਿਓ ਤੁਸੀਂ ਆਪਣਾ ਸੁਨੇਹਾ ਦੇ ਸਕਦੇ ਹੋ ਅਤੇ ਸੁਨੇਹੇ ਦੇ ਨਾਲ ਨਾਲ ਇਸ ਪ੍ਰੋਗਰਾਮ ਲਈ ਤੁਸੀਂ ਕੀ ਸੋਚਦੇ ਹੋ, ਤੁਹਾਡਾ ਕੀ ਕਹਿਣਾ ਹੈ, ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਬਾਕੀ ਸਾਡੇ ਪ੍ਰੋਗਰਾਮ ਸੋਸ਼ਲ ਮੀਡੀਆ 'ਤੇ ਨੇ, ਇਹਨਾਂ ਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ, ਆਪਣੇ ਕਮੈਂਟਸ ਵੀ ਭੇਜ ਸਕਦੇ ਹੋ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਸਤਿ ਸ਼੍ਰੀ ਅਕਾਲ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ।
1: ਹਾਂਜੀ, ਰਾਮਵੀਰ ਬੋਲ ਰਿਹਾ, ਪਿੰਡ ਕਿਰਮਸ ਕੋਲ।
0: ਹਾਂਜੀ ਰਾਮਵੀਰ ਜੀ, ਕੀ ਸੁਨੇਹਾ ਤੁਹਾਡਾ?
1: ਸੁਨੇਹਾ ਤੋਂ ਆਸ ਦਾ ਹੀ ਹੈ ਜੀ, ਮੌਸਮ ਬਾਰੇ ਹੈ ਜੀ। ਜਿਵੇਂ ਮੌਸਮ ਬਾਰਿਸ਼ ਦਾ ਮੌਸਮ ਹੈ ਜੀ, ਸਾਨੂੰ ਧਿਆਨ ਰੱਖਣਾ ਚਾਹੀਦਾ ਜੀ ਆਪਣੀ ਸਿਹਤ ਦਾ, ਨਾਲੇ ਬੱਚਿਆਂ ਦਾ ਵੀ ਧਿਆਨ ਕਰਨਾ ਚਾਹੀਦਾ ਜੀ।
0: ਸਿਹਤ ਲਈ ਖਾਸ ਤੌਰ 'ਤੇ ਕੀ ਕਰਨਾ ਚਾਹੀਦਾ? ਵੈਸੇ ਗੱਲਾਂ ਤਾਂ ਬਹੁਤ ਸਾਰੀਆਂ ਨੇ, ਜੇ ਇੱਕ ਗੱਲ ਤੁਸੀਂ ਦੱਸਣੀ ਹੋਵੇ ਰਾਮਵੀਰ ਜੀ, ਕੀ ਕਰਨਾ ਚਾਹੀਦਾ?
1: ਇਹ ਜਿਹੜੇ ਮੱਛਰ ਹੋ ਜਾਂਦੇ ਆ ਜੀ, ਮੱਛਰਾਂ ਤੋਂ ਬਚਣਾ ਚਾਹੀਦਾ ਜੀ, ਬੱਚੋਂ ਨੂੰ ਜੀ ਬਚਾਉਣਾ ਚਾਹੀਦਾ ਜੀ, ਅਤੇ ਇਹਨਾਂ ਨੂੰ ਕੱਪੜਾ, ਪੂਰੇ ਕੱਪੜੇ ਭਰਾਉਣੇ ਚਾਹੀਦੇ ਜੀ, ਤਾਂ ਕਿ ਮੱਛਰ ਇਹਨਾਂ ਦੇ ਬਾਥਰੂਮਾਂ ਪੈਰਾਂ 'ਤੇ ਨਾ ਕੱਟੇ ਜੀ, ਅਤੇ ਸਾਨੂੰ ਆਪਣਾ ਵੀ ਆਪਣਾ ਖਿਆਲ ਰੱਖਣਾ ਚਾਹੀਦਾ ਜੀ, ਮੱਛਰਾਂ ਤੋਂ ਬਚਣਾ ਚਾਹੀਦਾ ਜੀ।
0: ਜੀ ਜੀ ਬਿਲਕੁਲ ਸਹੀ ਹੈ, ਮੱਛਰਾਂ ਤੋਂ ਬਚਣ ਲਈ ਸਭ ਤੋਂ ਵੱਡੀ ਚੀਜ਼ ਹੈ ਕਿ ਪਾਣੀ ਇਕੱਠਾ ਨਾ ਹੋਣ ਦਿਓ।
1: ਹਾਂਜੀ, ਆਪਣੇ ਨੇੜੇ ਤੇੜੇ ਕਿਤੇ ਵੀ ਪਾਣੀ ਜਮ੍ਹਾਂ ਹੋਵੇ ਤਾਂ ਉਹਨੂੰ, ਉਹਦੇ ਵਿੱਚ ਕੋਈ ਡੀਜ਼ਲ ਜਾਂ ਪੈਟਰੋਲ ਥੋੜ੍ਹਾ ਚਾਰ ਬੂੰਦ ਛੱਡ ਦਿਉ, ਤਾਂ ਕਿ ਮੱਛਰ ਮੁੱਛਰ ਉਹਦੇ ਵਿੱਚ ਹੋਣ, ਤਾਂ ਉਹ ਉੱਥੇ ਨਾ ਰਹੇ ਅਤੇ ਮਰਦੇ ਆ ਜੀ ਮੱਛਰ ਵੀ।
0: ਸ਼ੁਕਰੀਆ ਜੀ ਰਾਮਵੀਰ ਜੀ ਤੁਹਾਡਾ।

ਸਰੋਤਿਓ, ਇਹ ਸੀ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ। ਹੁਣ ਆਉਣ ਵਾਲੇ ਮੰਗਲਵਾਰ ਨੂੰ ਦਿਨੇ 11:30 'ਤੇ ਤੁਹਾਡੀ ਸਾਡੀ ਫਿਰ ਮੁਲਾਕਾਤ ਹੋਏਗੀ। ਹੁਣ ਆਪਣੇ ਸਾਥੀ ਅਨਿਲ ਪੁੰਜ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਤਦ ਤੱਕ ਲਈ ਰੱਬ ਰਾਖਾ।

ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ ਸੁਨੇਹੇ ਮਿੱਤਰਾਂ ਦੇ।

0: ਸੰਗਰੂਰ ਤੋਂ ਸ਼ੁਰੂ ਹੋਈ ਆ ਔਰ ਇਹਨੇ ਬਠਿੰਡੇ ਜਾਣਾ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਹੁੰਦੇ ਹੋਏ ਔਰ 3 ਸਤੰਬਰ ਨੂੰ ਇਹ ਜਿਹੜੀਆਂ ਖੇਡਾਂ ਨੇ ਇਹ ਸ਼ੁਰੂ ਹੋ ਜਾਣੀਆਂ ਨੇ। ਸਾਡੇ ਨੌਜਵਾਨ ਨੇ ਉਹ ਮੋਢੀ ਬਣ ਕੇ ਆਏ ਨੇ, ਕਪਤਾਨ ਨੇ, ਭਾਵੇਂ ਉਹ ਬਾਸਕਟਬਾਲ ਨੇ, ਭਾਵੇਂ ਕ੍ਰਿਕਟ ਵਿੱਚ ਨੇ, ਭਾਵੇਂ ਮਹਿਲਾ ਕ੍ਰਿਕਟ ਹੈ, ਹਰ ਪਾਸੇ ਜਿਹੜੇ ਪੰਜਾਬ ਦੇ ਨੌਜਵਾਨਾਂ ਦਾ ਤੇ ਖਿਡਾਰੀਆਂ ਦਾ ਬੋਲਬਾਲਾ।
1: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿੰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਅੱਜ ਇੱਕ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਮੈਂਬਰਾਂ ਨੂੰ ਪੁਲਿਸ ਨਾਲ ਮਿਲ ਕੇ ਉਤਸ਼ਾਹ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਮੈਂਬਰਾਂ ਨੂੰ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਮੌਸਮ ਵਿਭਾਗ ਨੇ ਆਉਂਦੇ ਵੀਰਵਾਰ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹੋਰਨਾਂ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਅੱਜ ਸਵੇਰੇ ਮੀਂਹ ਪਿਆ, ਜਿਸ ਕਾਰਨ ਸੜਕਾਂ ਤੇ ਪਾਣੀ ਭਰਨ ਨਾਲ ਆਉਣ ਜਾਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @radioIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: आप सुन रहे हैं विविध भारती का चंडीगढ़ केंद्र FM 107.2 मेगाहर्ट्ज पर। 1:15 हो चुके हैं, आइए मिलकर आनंद लिया जाए कुछ फिल्मी गानों का, फिल्म संगीत में। तो सबसे पहले लता मंगेशकर मन्ना डे की आवाजों में ये गाना आपको सुनवा रहे हैं। चोरी चोरी फिल्म से लिया गया ये गाना है। गीतकार हैं हसरत जयपुरी, संगीतकार शंकर जयकिशन।

0: ਅਨੁਰਾਗ ਮਿਸ਼ਰਾ ਨੇ ਜਲੰਧਰ ਤੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 4 ਮਹੀਨਿਆਂ ਤੋਂ ਵੱਧ ਤੱਕ ਦੇ ਸਮੇਂ ਤੋਂ ਪਿੱਛਾ ਕਰਨ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ੍ਰੀ ਮਿਸ਼ਰਾ ਨੇ ਕਿਹਾ ਕਿ ਹੁਣ ਤੱਕ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਨੈਟਵਰਕ ਵਿਚ ਸ਼ਾਮਲ ਸਨ, ਜਿਨ੍ਹਾਂ ਵਿਚ 5 ਮਾਪੇ ਵੀ ਸ਼ਾਮਲ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਗੋਦ ਲਿਆ ਸੀ। ਇਹ ਨੈਟਵਰਕ ਬੱਚਿਆਂ ਦੀ ਖਰੀਦ ਤੇ ਵਿਕਰੀ ਵਿਚ ਸ਼ਾਮਲ ਸੀ ਤੇ ਇਸ ਦੇ ਸਬੰਧ ਚ ਪੰਜਾਬ ਤੋਂ ਮਹਾਰਾਸ਼ਟਰ, ਗੁਜਰਾਤ ਤੇ ਸਿਲੀਗੁੜੀ ਸਮੇਤ 10 ਤੋਂ ਵੱਧ ਸੂਬਿਆਂ ਚ ਫੈਲੇ ਹੋਏ ਨੇ। ਡੀਸੀਪੀ ਨੇ ਕਿਹਾ ਕਿ ਅਗਲੇਰੀ ਜਾਂਚ ਆ ਰਹੀ ਹੈ ਤੇ ਪੁਲਿਸ ਬੱਚਿਆਂ ਦੇ ਅਸਲ ਮਾਪਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਨੇ 2,300 ਕਰੋੜ ਰੁਪਏ ਤੋਂ ਵੱਧ ਦੇ ਸੁਧਾਰ ਪ੍ਰੋਗਰਾਮ ਰਾਹੀਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਲ ਦਿੱਤਾ ਜਿਸ ਨਾਲ ਪੰਜਾਬ ਕੇਰਲਾ ਨੂੰ ਪਛਾੜ ਕੇ ਨੀਤੀ ਆਯੋਗ ਰਿਪੋਰਟ 2026-27 ਚ ਸਕੂਲ ਸਿੱਖਿਆ ਚ ਪਹਿਲੇ ਸਥਾਨ ਤੇ ਆ ਗਿਆ। ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਸਕੂਲ ਸਿੱਖਿਆ ਦੀ 4.5 ਸਾਲਾਂ ਦੀ ਸਥਿਤੀ ਰਿਪੋਰਟ ਪੇਸ਼ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ 2022 ਤੋਂ ਹੁਣ ਤੱਕ 3,64,000 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿਚ ਚਲੇ ਗਏ ਨੇ। ਸਿੱਖਿਆ ਮੰਤਰੀ ਨੇ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਹੋਰ ਤਬਦੀਲੀ ਬਾਰੇ ਜਾਣਕਾਰੀ ਦਿੱਤੀ।
1: ਪਿਛਲੇ 4 ਸਾਲਾਂ ਦੇ ਵਿੱਚ 20,000 ਸਕੂਲਾਂ ਦੇ ਵਿੱਚੋਂ 99.9% ਸਕੂਲਸ ਹੈਵ ਬਾਉਂਡਰੀ ਵਾਲ, ਕੋਈ ਵੀ ਬੱਚਾ ਹੁਣ ਉਹ ਜ਼ਮੀਨ ਤੇ ਨਹੀਂ ਬੈਠਦਾ। ਇਹ ਇਨਸ਼ੋਰ ਕੀਤਾ ਗਿਆ ਇਸ ਦੇ ਲਈ ਤਕਰੀਬਨ ਜਿਹੜੇ 2 ਲੱਖ ਡੈਸਕ ਹੈ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਚ ਪਹੁੰਚੇ ਨੇ। ਸੇਫ ਸਾਰਾ ਕੁਝ ਦੇ ਨਾਲ ਨਾਲ 9,000 ਅਡੀਸ਼ਨਲ ਨਿਊ ਕਲਾਸਰੂਮਸ, ਜਿਹਦੇ ਵਿੱਚ ਕਲਾਸਰੂਮਸ ਹੈ, ਲੈਬਸ ਹੈ, ਸਾਇੰਸ ਲੈਬਸ ਹੈ, ਫਿਜ਼ਿਕਸ ਲੈਬਸ ਹੈ, ਬਾਇਓ ਲੈਬ ਹੈ, ਸਟਾਫ ਰੂਮ ਹੈ, ਮਲਟੀਪਰਪਸ ਹਾਲਸ ਹੈ।
0: ਸਾਡਾ ਚੈਨਲ ਹੈ ਐਤਰੀ AIR ਜਲੰਧਰ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਸਾਨ ਭਾਈਚਾਰੇ ਨੂੰ ਜੈਵਿਕ ਖੇਤੀ ਅਪਣਾਉਣ ਦੀ ਅਪੀਲ ਕੀਤੀ ਹੈ। ਉਨੂਾ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਦੀ ਖੁਸ਼ਹਾਲ ਜੀਵਨ ਤੇ ਤੰਦਰੁਸਤੀ ਲਈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਬੇਹੱਦ ਜ਼ਰੂਰੀ ਹੈ। ਖੇਤੀ ਸਥਿਰਤਾ ਦੀ ਫੌਰੀ ਜ਼ਰੂਰਤ ਹਵਾਲਾ ਦਿੰਦਿਆਂ ਸ੍ਰੀ ਸੰਧਵਾ ਨੇ ਆਉਣ ਵਾਲੀਆਂ ਪੀੜੀਆਂ ਲਈ ਸਿਹਤਮੰਦ ਉਪਜਾਊ ਜ਼ਮੀਨ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਰਸਾਇਣਕ ਖਾਦਾਂ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਮੁਕੰਮਲ ਤੌਰ ਤੇ ਛੱਡ ਦੇਣ। ਸਪੀਕਰ ਨੇ ਖੇਤੀਬਾੜੀ ਦੇ ਵਪਾਰੀਕਰਨ ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਵਿੱਤੀ ਲਾਭ ਦੀ ਦੌੜ ਕਾਰਨ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ 'ਚ ਕਾਫੀ ਵਾਧਾ ਹੋਇਆ। ਇਸ ਅਮਲ ਨੇ ਗੰਭੀਰ ਸਿਹਤ ਸੰਕਟ ਪੈਦਾ ਕੀਤਾ ਜਿਸ ਨਾਲ ਆਮ ਲੋਕਾਂ 'ਚ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਨੇ। ਸ੍ਰੀ ਸੰਧਵਾ ਨੇ ਕਿਸਾਨਾਂ ਨੂੰ ਤੁਰੰਤ ਜੈਵਿਕ ਖੇਤੀ ਵੱਲ ਮੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਕਾਰਾਤਮਕ ਬਦਲਾਅ ਨਾਗਰਿਕਾਂ ਦੀ ਸਿਹਤ ਦੀ ਰਾਖੀ, ਜਾਨਲੇਵਾ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਤੇ ਅਗਲੀ ਪੀੜ੍ਹੀ ਲਈ ਸੁਰੱਖਿਅਤ ਬਿਮਾਰੀ ਮੁਕਤ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬੇਹੱਦ ਜ਼ਰੂਰੀ ਨੇ। ਪੰਜਾਬ 'ਚ ਨੌਜਵਾਨ, ਖਾਸ ਤੌਰ 'ਤੇ 18 ਤੋਂ 30 ਸਾਲ ਤੱਕ ਦੀ ਉਮਰ ਵਰਗ ਦੇ ਬਹੁਤ ਸਾਰੇ ਨੌਜਵਾਨ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਇਸ ਦੇ ਇਲਾਜ ਬਾਰੇ ਜਾਗਰੂਕਤਾ ਦੀ ਘਾਟ ਤੇ ਇਲਾਜ ਦੇ ਖਰਚ ਨੂੰ ਲੈ ਕੇ ਚਿੰਤਾਵਾਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਹਾਲਤ 'ਚ ਹੋਰ ਰੁਕਾਵਟਾਂ ਪੈਦਾ ਕਰ ਰਹੀਆਂ ਨੇ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਮੁਤਾਬਕ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ 'ਚ ਨਿਊਰੋਟਿਕ ਤੇ ਤਣਾਅ ਸੰਬੰਧੀ ਵਿਕਾਰ, ਮੂਡ ਤੇ ਭਾਵਨਾਤਮਕ ਵਿਕਾਰ ਤੇ ਵਿਵਹਾਰਕ ਲੱਛਣ ਸ਼ਾਮਲ ਨੇ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਨੇ। ਪੇਸ਼ ਹੈ ਇੱਕ ਰਿਪੋਰਟ।
2: ਪੰਜਾਬ ਰਾਜ ਸਿਹਤ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ 11 ਅਗਸਤ 2026 ਤੱਕ ਬੀਤੇ 7 ਮਹੀਨਿਆਂ ਦੌਰਾਨ 18 ਤੋਂ 45 ਸਾਲ ਦੀ ਉਮਰ ਦੇ 709 ਵਿਅਕਤੀਆਂ ਵਿੱਚ ਮਾਨਸਿਕ ਸਿਹਤ ਦੇ ਅਜਿਹੇ ਲੱਛਣ ਪਾਏ ਗਏ ਹਨ। ਇਹ ਉਮਰ ਸਮੂਹ ਮਾਨਸਿਕ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਹ ਉਹ ਪੜਾਅ ਹੁੰਦਾ ਹੈ ਜਦੋਂ ਲੋਕ ਨੌਕਰੀ ਦੀ ਭਾਲ ਕਰ ਰਹੇ ਹੁੰਦੇ ਨੇ ਜਾਂ ਪਰਿਵਾਰ ਪਾਲ ਰਹੇ ਹੁੰਦੇ ਨੇ ਅਤੇ ਮਹੱਤਵਪੂਰਨ ਵਿੱਤੀ ਜ਼ਿੰਮੇਵਾਰੀਆਂ ਵੀ ਸੰਭਾਲ ਰਹੇ ਹੁੰਦੇ ਨੇ। ਹਾਲਾਂਕਿ ਰਾਜ ਸਰਕਾਰ ਦੁਆਰਾ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਇਹਨਾਂ ਸਾਰਿਆਂ ਨੂੰ ਮੁਫ਼ਤ ਇਲਾਜ ਪ੍ਰਦਾਨ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਸੰਭਾਲ ਇੱਕ ਮਹਿੰਗਾ ਇਲਾਜ ਨਹੀਂ ਬਣਨਾ ਚਾਹੀਦਾ। ਜੇਕਰ ਕਿਸੇ ਨੂੰ ਪੇਸ਼ੇਵਰ ਮਦਦ ਦੀ ਲੋੜ ਹੈ ਤਾਂ ਉਸ ਵਿਅਕਤੀ ਨੂੰ ਸਹੀ ਸਮੇਂ ਤੇ ਸਹੀ ਦੇਖਭਾਲ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਰਾਜ ਸਰਕਾਰ ਵੀ ਇਸ ਸੰਬੰਧਿਤ ਇਲਾਜ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ 3 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ। ਇਸ ਬਾਰੇ ਮਸ਼ਾਲ 12 ਅਗਸਤ ਨੂੰ ਸੰਗਰੂਰ ਤੋਂ ਚੱਲ ਕੇ ਫਤਿਹਗੜ੍ਹ ਸਾਹਿਬ ਹੁੰਦੀ ਹੋਈ ਅੱਜ ਮੋਹਾਲੀ ਪੁੱਜੀ, ਜਿਸ ਦਾ ਸਵਾਗਤ ਮੋਹਾਲੀ ਸੈਕਟਰ 78 ਸਥਿਤ ਖੇਡ ਕੰਪਲੈਕਸ 'ਚ ਕੀਤਾ ਗਿਆ। ਇਸ ਮੌਕੇ ਜੂਨੀਅਰ ਹਾਕੀ ਦੇ ਓਲੰਪਿਕ ਕਪਤਾਨ ਹਰਜੀਤ ਸਿੰਘ ਤੂਲੀ ਤੇ ਵਿਦਿਆਰਥੀ ਅਧਿਆਪਕ ਤੇ ਹੋਰ ਖਿਡਾਰੀ ਵੀ ਮੌਜੂਦ ਰਹੇ। ਇੱਕ ਹਫ਼ਤਾ ਚੱਲੀ ਹਰ ਘਰ ਤਿਰੰਗਾ ਮੁਹਿੰਮ ਦੀ ਸਮਾਪਤੀ ਬੀਤੀ ਸ਼ਾਮ ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸਮਾਰੋਹ ਨਾਲ ਹੋਈ। ਇਸ ਮੌਕੇ ਆਧੁਨਿਕ ਭਾਰਤ ਦੇ ਮਾਣ, ਪ੍ਰਗਤੀ ਤੇ ਇੱਛਾਵਾਂ ਨੂੰ ਦਰਸਾਉਂਦਿਆਂ ਰਾਸ਼ਟਰੀ ਝੰਡੇ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫੌਜ ਦੀ ਪੈਂਥਰ ਡਿਵੀਜ਼ਨ ਵੱਲੋਂ ਅੱਜ ਅੰਮ੍ਰਿਤਸਰ 'ਚ ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਮਹਿਲਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ

0: ਮਨੁੱਖ ਉਦੇਸ਼ ਭਾਰਤੀ ਫੌਜ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ, ਵੀਰ ਨਾਰੀਆਂ ਦੇ ਹੌਸਲੇ ਤੇ ਕੁਰਬਾਨੀ ਨੂੰ ਸਲਾਮ ਕਰਨਾ ਤੇ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦੇਣਾ ਸੀ। ਰੈਲੀ ਓਲਡ ਅੰਮ੍ਰਿਤਸਰ ਕੈਂਟ ਤੋਂ ਨਿਊ ਅੰਮ੍ਰਿਤਸਰ ਫੌਜੀ ਛਾਉਣੀ ਸਥਿਤ ਡੋਗਰਾਈ ਜੰਗੀ ਯਾਦਗਾਰ ਤੱਕ ਕੱਢੀ ਗਈ। ਰੈਲੀ ਦੀ ਅਗਵਾਈ ਪੈਂਥਰ ਡਿਵੀਜ਼ਨ ਦੇ ਚੇਅਰਪਰਸਨ ਗੁਲਮੋਹਰ ਕੁਰਲ ਕਪੂਰ ਨੇ ਕੀਤੀ, ਜਦਕਿ ਵਾਈਸ ਚੇਅਰਪਰਸਨ ਸੰਤੋਸ਼ ਛਿੱਲਰ ਨੇ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਵੀਰ ਨਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜੇਲ੍ਹ ਦੇ ਬੰਦੀ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਅਤੇ ਕੌਂਸਲਿੰਗ ਕੈਂਪ ਲਗਾਇਆ ਗਿਆ। ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਇਸ ਸੈਮੀਨਾਰ ਦੌਰਾਨ ਬ੍ਰਹਮ ਕੁਮਾਰੀ, ਡਾਕਟਰ ਰਮਾ ਨੇ ਬੰਦੀਆਂ ਨੂੰ ਨਸ਼ਿਆਂ ਕਾਰਨ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਪੈਣ ਵਾਲੇ ਘਾਤਕ ਪ੍ਰਭਾਵਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੀ ਇੱਕ ਜਥੇਬੰਦਕ ਮੀਟਿੰਗ ਹੋਈ, ਜਿਸ ਵਿੱਚ ਆਉਣ ਵਾਲੀਆਂ ਚੋਣ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਕਈ ਮਹੱਤਵਪੂਰਨ ਨੁਕਤਿਆਂ 'ਤੇ ਵਿਚਾਰ ਚਰਚਾ ਕੀਤਾ ਗਿਆ। ਮੀਟਿੰਗ ਦੌਰਾਨ ਬੂਥ ਸਸ਼ਕਤੀਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਹਰੇਕ ਮੰਡਲ ਅਤੇ ਵੋਟ ਕੇਂਦਰ 'ਤੇ ਸਰਗਰਮ ਵਰਕਰਾਂ ਦੀਆਂ ਟੋਲੀਆਂ ਬਣਾਈਆਂ ਜਾਣਗੀਆਂ ਅਤੇ ਵੱਧ ਤੋਂ ਵੱਧ ਨਵੇਂ ਮੈਂਬਰ ਜੋੜੇ ਜਾਣਗੇ। ਮੌਸਮ ਵਿਭਾਗ ਨੇ ਆਉਂਦੇ ਵੀਰਵਾਰ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 2 ਕਰੋੜ ਤੋਂ ਵੱਧ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ। ਹਰਿਆਣਾ ਪੁਲਿਸ ਨੇ ਇੱਕ ਅੰਤਰਰਾਜੀ ਬਾਲ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਪ੍ਰਗਟ ਸਿੰਘ ਨੂੰ ਮੁਕਤਸਰ ਤੋਂ ਗ੍ਰਿਫ਼ਤਾਰ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਚਾਉਣ ਲਈ ਜੈਵਿਕ ਖੇਤੀ ਅਪਣਾਉਣ ਦੀ ਅਪੀਲ ਕੀਤੀ ਅਤੇ ਮੌਸਮ ਵਿਭਾਗ ਨੇ ਆਉਂਦੇ ਵੀਰਵਾਰ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਅੱਜ ਕੱਲ੍ਹ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ 0 ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਹੁਣ ਸ਼ਬਦ ਸਰਵਣ ਕਰੋ ਪ੍ਰੋਗਰਾਮ ਅੰਮ੍ਰਿਤ ਬਾਣੀ 'ਚ। ਸਭ ਤੋਂ ਪਹਿਲਾਂ ਭਾਈ ਗੋਪਾਲ ਸਿੰਘ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ 'ਚ ਸ਼ਬਦ ਸਰਵਣ ਕਰੋ।

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਸੰਸਦੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਵਿਰੋਧੀ ਪਾਰਟੀਆਂ ਤੇ ਵੋਟ ਬੈਂਕ ਦੀ ਰਾਜਨੀਤੀ ਲਈ ਵਿਦੇਸ਼ੀ ਯੋਗਦਾਨ ਨਿਯਮ ਸੋਧ ਬਿੱਲ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾਇਆ। ਭਾਰਤੀ ਜਨਤਾ ਪਾਰਟੀ ਨੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਕਾਂਗਰਸ ਹੈੱਡਕੁਆਟਰ ਵਿਖੇ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਅਪਮਾਨ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉੱਚ ਸ਼ਕਤੀ ਪ੍ਰਾਪਤ ਖਰੀਦ ਕਮੇਟੀ ਦੀ ਮੀਟਿੰਗ ਵਿਚ 26,161 ਪਾਵਰ ਟਰਾਂਸਫਾਰਮਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਯੁਨਾਈਟਿਡ ਕਿੰਗਡਮ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਨਾਲ ਹਰਿਆਣਾ ਦੇ ਉਦਯੋਗਾਂ ਨੂੰ ਬਹੁਤ ਲਾਭ ਹੋਵੇਗਾ। ਹਰਿਆਣਾ ਦੇ ਆਵਾਜਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਮੋਬਾਈਲ ਐਪ ਇਕ ਮਹੀਨੇ ਦੇ ਅੰਦਰ ਜਾਰੀ ਕੀਤੀ ਜਾਏਗੀ। ਹਰਿਆਣਾ ਟਰਾਂਸਪੋਰਟ ਵਿਭਾਗ ਵੱਲੋਂ ਲਗਭਗ 700 ਕੰਡਕਟਰਾਂ ਦੀ ਭਰਤੀ ਕੀਤੀ ਜਾਏਗੀ। ਹਰਿਆਣਾ ਵਿਚ ਹਰਿਤ ਊਰਜਾ ਦੇ ਨਾਲ ਨਾਲ ਹਰਿਤ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਦਿਆਂ 500 ਨਵੀਆਂ ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ। ਹਰਿਆਣਾ ਦੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਘਰੇਲੂ ਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਹਰਿਆਣਾ ਵਿਚ ਨਿਵੇਸ਼ ਕਰਨ ਲਈ ਆਕਰਸ਼ਿਤ ਕਰਨ ਲਈ 23 ਤੇ 24 ਅਗਸਤ ਨੂੰ ਮੁੰਬਈ ਵਿਚ ਹੈਪਨਿੰਗ ਹਰਿਆਣਾ ਰੋਡ ਸ਼ੋਅ ਆਯੋਜਿਤ ਕੀਤਾ ਜਾਏਗਾ। ਹਰਿਆਣਾ ਦੇ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਅੱਜ ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਸਟੇਡੀਅਮ ਵਿਖੇ ਸੰਤ ਗੁਰੂ ਰਵਿਦਾਸ ਟਰਾਫੀ ਲਈ ਪਹਿਲੀ ਉੱਤਰੀ ਜ਼ੋਨ ਨਕਦ ਇਨਾਮ ਵਾਲੀਬਾਲ ਮਹਿਲਾ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਸਨ ਮੁੱਖ ਪ੍ਰਦੇਸ਼ਕ ਖ਼ਬਰਾਂ। ਸ੍ਰੋਤਿਓ, ਹੁਣ ਪੇਸ਼ ਨੇ ਚੋਣਵੇਂ ਪੰਜਾਬੀ ਗੀਤ।

ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ ਗੀਤ ਸੀ ਸੰਗੀਤ ਸੀ ਲਾਡੀ ਗਿੱਲ ਦਾ। ਅਗਲੇ ਗੀਤ ਵੱਲ ਰੁੱਕ ਕਰ ਰਿਹਾ, ਤਰਜ਼ ਗੁਰਮੀਤ ਸਿੰਘ ਦੀ ਗੀਤ ਨੂੰ ਨਿਭਾਇਆ ਜੋਤਿਕਾ ਟਾਂਗਰੀ ਤੇ ਸਿਮਰਨ ਭਾਰਦਵਾਜ ਨੇ।

ਸ਼੍ਰੋਤਿਓ, ਐਮੀ ਵਿਰਕ ਦਾ ਗਾਇਆ ਇਹ ਗੀਤ ਸੀ, ਤੁਸੀਂ ਸੁਣ ਰਹੇ ਸੀ 94 ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਹਵਾ ਮਹਿਲ ਪ੍ਰੋਗਰਾਮ ਲਈ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

ਸ਼੍ਰੋਤਿਓ ਐਮੀ ਵਿਰਕ ਦਾ ਗਾਇਆ ਇਹ ਗੀਤ ਸੀ, ਤੁਸੀਂ ਸੁਣ ਰਹੇ ਸੀ 94 ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਹਵਾ ਮਹਿਲ ਪ੍ਰੋਗਰਾਮ ਲਈ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

FM 101.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਰਾਤ ਦੇ 8:45 ਹੋਣ ਵਾਲੇ ਨੇ। ਹੁਣ ਤੋਂ ਕੁਝ ਪਹਿਲਾਂ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

0: FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ।
1: ਭਾਰਤੀ ਹੈ ਦੇਸ਼ ਕੀ ਸੁਰੀਲੀ ਧੜਕਨ ਕਾਰਜਕ੍ਰਮ ਆਪਕੇ ਲਈ ਮੈਂ ਸਭੀ ਸੁਣਨੇ ਵਾਲੋਂ ਕੋ ਸਲਮਾ ਕਾ ਪਿਆਰ ਭਰਾ ਨਮਸਕਾਰ। ਸਾਥੀਓ, ਕਾਰਜਕ੍ਰਮ ਕਾ ਪਹਿਲਾ ਗੀਤ ਹਮ ਲਾਏ ਹੈ ਆਪਕੇ ਲਈ ਆਸ਼ਾ ਭੋਸਲੇ ਔਰ ਮੁਹੰਮਦ ਰਫੀ ਕੀ ਆਵਾਜ਼ੋਂ ਮੇਂ। ਗੀਤਕਾਰ ਹੈ ਕਮਰ ਜਲਾਲ ਆਬਾਦੀ, ਤਰਜ਼ ਹੈ ਸਚਿਨ ਦੇਓ ਬਰਮਨ ਕੀ, ਫਿਲਮ ਕਾ ਨਾਮ ਹੈ ਹਾਵਰਾ ਬ੍ਰਿਜ।

0: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉੱਚ ਸ਼ਕਤੀ ਪ੍ਰਾਪਤ ਖਰੀਦ ਕਮੇਟੀ ਦੀ ਮੀਟਿੰਗ ਵਿੱਚ 26,161 ਪਾਵਰ ਟਰਾਂਸਫਾਰਮਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਯੂਨਾਈਟਿਡ ਕਿੰਗਡਮ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਨਾਲ ਹਰਿਆਣਾ ਦੇ ਉਦਯੋਗਾਂ ਨੂੰ ਬਹੁਤ ਲਾਭ ਹੋਵੇਗਾ। ਹਰਿਆਣਾ ਦੇ ਆਵਾਜਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਮੋਬਾਈਲ ਐਪ 1 ਮਹੀਨੇ ਦੇ ਅੰਦਰ ਜਾਰੀ ਕੀਤੀ ਜਾਏਗੀ। ਹਰਿਆਣਾ ਟਰਾਂਸਪੋਰਟ ਵਿਭਾਗ ਵੱਲੋਂ ਲਗਭਗ 700 ਕੰਡਕਟਰਾਂ ਦੀ ਭਰਤੀ ਕੀਤੀ ਜਾਏਗੀ। ਹਰਿਆਣਾ ਵਿੱਚ ਹਰਿਤ ਊਰਜਾ ਦੇ ਨਾਲ ਨਾਲ ਹਰਿਤ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਦਿਆਂ 500 ਨਵੀਆਂ ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ। ਹਰਿਆਣਾ ਦੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਘਰੇਲੂ ਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਲਈ ਆਕਰਸ਼ਿਤ ਕਰਨ ਲਈ 23 ਤੇ 24 ਅਗਸਤ ਨੂੰ ਮੁੰਬਈ ਦੇ ਵਿੱਚ ਹੈਪਨਿੰਗ ਹਰਿਆਣਾ ਰੋਡ ਸ਼ੋਅ ਆਯੋਜਿਤ ਕੀਤਾ ਜਾਏਗਾ। ਹਰਿਆਣਾ ਦੇ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਅੱਜ ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਸਟੇਡੀਅਮ ਵਿਖੇ ਸੰਤ ਗੁਰੂ ਰਵਿਦਾਸ ਟਰਾਫੀ ਲਈ ਪਹਿਲੀ ਉੱਤਰੀ ਜ਼ੋਨ ਨਕਦ ਇਨਾਮ ਵਾਲੀਬਾਲ ਮਹਿਲਾ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਸਨ ਮੁੱਖ ਪ੍ਰਦੇਸ਼ਕ ਖ਼ਬਰਾਂ।
1: SBI MSME डिजिटल लोन पाना एकदम आसान। आपको मिलेगा 5 करोड़ रुपए तक का लोन, 50 लाख रुपए तक का तुरंत डिजिटल अप्रूवल, 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर। अधिक जानकारी के लिए कॉल करें 1-800-1234 या विजिट करें bank.sbi। नियम एवं शर्तें लागू।
0: श्रोतियों हुन पेश है प्रोग्राम सुरसांझ। नमस्कार, सुरसांझ प्रोग्राम विच तुहाडा बहुत बहुत स्वागत है। प्रोग्राम की शुरुआत असीं कर रहे हैं गुरदास मान दे गाए गीत नाल। संगीतकार ने जयदेव कुमार।

ਸੋਤੇ ਗੁਰਦਾਸ ਮਾਨ ਦੇ ਗਾਏ ਗੀਤ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਹੁਣ ਅਗਲੇ ਗੀਤ ਵੱਲ ਰੁੱਕ ਕਰਾਂਗੇ ਅਤੇ ਤੁਹਾਨੂੰ ਸੁਣਵਾਵਾਂਗੇ ਜਤਿੰਦਰ ਸ਼ਾਹ ਦੀ ਤਰਜ਼ ਵਿੱਚ ਸਤਿੰਦਰ ਸਰਤਾਜ ਦਾ ਗਾਇਆ ਇਹ ਖੂਬਸੂਰਤ ਨਗਮਾ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਦ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਰਾਤ ਦੇ 11 ਵਜਣ ਵਾਲੇ ਨੇ। ਕੁਝ ਪਲਾਂ 'ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।